ਸਭ ਸੁਖ ਦੀਤਾ ਰਾਮ ਹੈ ਦੂਸਰ ਨਾਹੀ ਨਾ ਕੋਈ, ਜੇ ਸੁਖ ਤੋ ਚਾਹੇ ਸਦਾ ਸ਼ਰਣ ਪ੍ਰਭੂ ਕੀ ਲੇ। ਅਰਥਾਤ ਸਾਰੇ ਸੁਖੋ ਕੋ ਦੇਣੇ ਵਾਲੇ ਸ਼੍ਰੀ ਰਾਮ ਕਾ ਨਾਮ ਹੀ ਸੱਚਾ ਨਾਮ ਹੈ, ਔਰ ਵੋ ਮਿਲਤਾ ਹੈ ਸਿਮਰਨ ਕਰਨੇ ਸੇ।